0: ਹਾਂਜੀ ਸਹੀ ਕਾਲ ਸ਼ਮੀਲੀ ਪ੍ਰੋਗਰਾਮ ਕੀ ਕਾਲ ਤਰ ਤਜ਼ੀਕ ਜੀ ਕਾਲ ਬਨ ਸੋਗ ਦੀ ਕੈਮਰਾ ਦੇ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ ਦਰਕ ਭਾਈ ਸਲਾਈ ਮਾਸੇ
0: ਡੇਰਾ ਮਨਨਾ ਦਾ ਹੋ ਸ਼ੁਕਰ ਹੋਈ ਦੀ ਕਿਮ ਜ਼ੈਨਾ
1: ਲਵਾਂਗਿੰਦ ਨਵਰੰਗ ਨਾ ਕਪਨਾਈ ਜ਼ਿੰਦਾਬਾਦ
0: ਬਿਲਕੁਲ ਸਹੀ ਇਸ਼ਮਾ ਕੰਪਨੀ ਜ਼ਿੰਦਾਬਾਦ ਲਵਾਂਗਿੰਦ ਬਖੇਰ ਰੋਗਲੇ ਦਾ ਨਵਰੰਗ ਨਾ
1: ਡੇਰਾ ਮਨਨਾ
0: ਸ਼ਖੋਈ ਕਨਾ
1: ਅਲਹਮਦੁਲਿਲਾ ਸਾਕਾ ਵੀ ਤੁਨੇ ਤਿੰਦੋ ਵਰੀਆ ਦੇ ਸਟਾਕਾ ਨਸਤਾ
0: ਬਸ ਦਲ ਦੇ ਗਿਆ ਦਾ ਪੋਜੀਸ਼ਨ ਦੇ ਲਗਾ ਮਤਲਬ ਵਰੀਆ ਜੋ ਔਰ ਜੋ ਖੇਰ ਸਟੂਡੀਓ ਗਏ ਹੋ ਮੋ ਤਾਂ ਸੇ ਲਸ਼ਕੀ ਲਸ਼ਕੀ ਪਤਾ ਲੱਗੀ ਜੀ
1: ਜਬ ਪਤੋ ਨਾ ਪਾਰ ਕਾ ਸਟੂਡੀਓ ਸੇ ਹੋ
0: ਅੱਛਾ
1: ਇਹਨਾਂ ਦਾ ਕਮਰਾ ਸੇ ਪਰ ਇੰਦਾ ਦਾ ਮਖੇ ਤਨ ਨਾ ਕਮਰਾ ਦਾ ਕੂਲਰ ਬਾਬੂ ਦਾ ਜਦਕ ਸੇ ਹੋ
0: ਅੱਛਾ ਸ਼ਾ ਦੁਲੇ ਮੌਸਮ ਸਰੰਗ ਦੇ ਸ਼ਦੇ ਮੌਸਮ
1: ਇਹ ਮੌਸਮ ਖੁਸ਼ਦਾ ਬਲਾਰ ਜਵਰ ਦੇ ਮਸਤਾ ਇਹ ਪਦਰਾਈ ਬਾਜੇ ਬਾਰੋਂ ਨੋ ਕੋ
0: ਹਾਂ
1: ਤੇਰੇ ਜੇ ਤੁਸੀਂ ਪੋ ਬੰਦੇ ਸਪੇਲ ਕਾ ਚਕੜਾਈ ਹੋ
0: ਦਲ ਤੇ ਖੇਰ ਨਹੀਂ ਸ਼ਵੇ ਖੁਦਾ ਸੇ ਸੈਡੇ ਤਾਂ ਬਿਲਕੁਲ ਇਰਦ ਗਿਰ ਇਲਾਕੇ ਕਿ ਸ਼ਵੇ ਦਾ ਸੇ ਨਰਾਈ ਨਰਾਈ ਹੋ ਢੇਰ ਨਾ ਦੇ ਸ਼ਵੇ
1: ਨਾ ਦਾ ਉਹ ਦੇਖੇ ਪਤੀਨ ਬਾਜੇ ਉਹ ਕੋ ਹੋਡੇਰਾ ਮਜ਼ਾ ਉਹ ਕਰਦਾ ਉਹ ਬਦਾ ਸਰਵਾ ਨੇ ਸੇ ਬਦਮ ਦਕੇ ਸੇ
0: ਸਹੀ ਬਸ ਗੁਰ ਬਖਤਵਰ ਖਲਕ ਇਹ ਸ਼ਾ
1: ਬਸ ਖੁਦਾ ਦਾ ਅਲਾ ਮਿਹਰਬਾਨੀ ਦੀ
0: ਬਿਲਕੁਲ ਅਸੀਂ ਲਵੰਗੀ ਨੂਰ ਸੇ ਜ਼ਿੰਦਗੀ ਸ਼ਾ ਦੁਗੇ ਨਾ
1: ਅਲਹਮਦੁਲਿਲਾ ਮੋ ਜੇ ਤੱਕ ਰੱਖੋ ਗੋਰਾ ਜੇ ਉਹਦਾ ਰਸੁਕ ਤੇ ਲੱਗਿਆ ਦਾ ਕੋ ਤੁਆ ਉਸ ਮੋ ਚੋ ਬਿਆ ਤੁ ਨੰਬਰ ਮੇਰ ਸਾਰਾ ਲਈ ਕਲਾਈ ਦਾ ਏ
0: ਸਹੀ ਡੇਰਾ ਮਨਨਾ ਲਵੰਗੀਨ ਦਾ ਅਰਥ ਹੋਈ ਕਹਿਣਾ ਚਿਤਾ ਸੀ ਪਖਪਲ ਮਾਨੇਸ਼ ਮਾ ਕੰਪਨੀ ਚੁਕਾਉਂ ਦੇ ਬਦੇ ਕਿ ਕਮ ਇਹ ਪ੍ਰੋਡਕਟ ਡੇਰ ਇਸੀ ਮਾਲਾ ਵਿੱਚ ਆਗਾ ਤੋ ਫੇਵਰੇਟ ਪ੍ਰੋਡਕਟ ਹੈ
1: ਟੋਟ ਪਾਊਡਰ
0: ਸਹੀ
1: ਯੋ ਦੇ ਸ਼ੈਂਪੂ
0: ਜੀ
1: ਉਹ ਹਾ ਡੀਲੀ ਫੇਸ ਵਾਸ਼
0: ਸਹੀ
1: ਅਰ ਬਲਾਇਲ
0: ਜੀ
1: ਕਰੇਕ ਕਰੀਮ
0: ਸਹੀ
1: ਇੱਕ ਨੀਡਰਾ
0: ਵਾਲੇਕੁਮ ਅਸਲਾਮ ਯੋ ਜਹਾਨ ਮਨਨਾ ਬਿਲਕੁਲ ਲਵੰਗੀਨ ਦਾ ਲਕੀ ਮਰਵਤੀ ਨਵਰੰਗ ਨੇ ਕਾਲ ਕਰੇ ਡੇਰਾ ਮਨਨਾ ਹਾਂਜੀ ਬਿਲਕੁਲ ਇਸ਼ਮਾ ਵਾਸ਼ਿੰਗ ਪਾਊਡਰ ਚੁੱਕ ਦੇ ਨਮਕ ਚ ਖਬਰ ਹੋ ਬਿਲਕੁਲ ਚਾਹ ਕਪੜੇ ਚੁੱਕਮ ਦੀ ਲਗਾ ਅਕਸਰ ਕਲ ਕਲ ਦਸ ਵਿੱਚ ਦਸ ਦਸ ਖੀਰ ਨਹੀਂ ਸੀਗੇ ਨਾ ਚਾਹ ਬਿਲਕੁਲ ਮਤਲਬ ਨਸ ਫਕੀ ਜੀ ਮਾਗੇ ਬਰ ਬਿਲਕੁਲ ਇਸ਼ਮਾ ਵਾਸ਼ਿੰਗ ਪਾਊਡਰ ਚੁੱਕਮ ਦੇ ਨਾ ਇਸ਼ਮਾ ਸਰਫ ਚੁੱਕਮ ਦਾ ਇਸਤੇਮਾਲ ਵਾਲੇ ਸੀ ਯਾ ਦਿਨ ਲੋ ਕਪੜੇ ਬਨੇ ਦਸ ਦੋ ਵੀ ਚਾਹ ਬੇਹੀ ਨਵ ਨਦਰੀ ਮੀ ਨੋ ਬਿਲਕੁਲ ਇਸ਼ਮਾ ਚੁੱਕਮ ਦੇ ਆਗਾ ਦੋ ਬਿਲਕੁਲ ਜ਼ਰੂਰ ਬਣੇ ਵੀ ਕਿਸੇ ਕਲ ਬਨੇ ਜਿਸੋ ਕੋ ਦੇ ਕੇਮ ਦੇ ਅਸਲਾਮ ਅਲੈਕੁਮ ਅਲਹਮਦੁਲਿਲਾ ਠੀਕ ਠਾਕ ਸੋ ਖਬਰ ਕੀ ਕਿਮ ਜਨਾ ਖਜੀਰ ਕਲੀਨਾ ਸੋ ਖਬਰ ਕਿਵੇ
2: ਹਮਰੰਗ ਦਾਵੜ
0: ਅੱਛਾ ਅੱਛਾ ਸ਼ਾ ਗਨਮ ਰੰਗ ਦਾਵੜ ਖਜੀਰ ਲਗੇ ਦਲੀ ਦੀ ਉਹ ਕਹਿੰਦੇ ਦੀ ਲਗੇ ਦਲੀ
2: ਤਰੇਕ ਭਾਈ ਕਸਮ ਦੋ ਖਜੀਰ ਉਹ ਰੰਗੀਨਾ ਵੇਰਾ ਖਰੀਦੀ ਦੇ ਵਤਨੀ ਤਾਂ
0: ਅੱਛਾ ਸ਼ਾ
2: ਉਹ ਦਾ ਨਰੋ ਚੱਕੀ ਮੇਰੀ ਦਾ
0: ਹਜੀਰੇ ਕਰ ਲਈ
2: ਹਜੀਰੇ
0: ਮਤਲਬ ਕਰ ਲਈ ਵੜੀ ਕੇ
2: ਸਹੀ
0: ਇਸ਼ਮਾ ਪ੍ਰੋਡਕਟ ਇਸਤੇਮਾਲ ਹੋਏ
2: ਮਨਾ
0: ਚੇ ਨੀਸ ਪਗਾ ਸੇ ہاں جی صحیح ہے بالکل ان شاء اللہ ضرور ضرور میں بالکل تو اویلیبل چھ ان شاء اللہ تک ہر کاسمیٹک چکم جن سر تک بالکل تو ضرور اویلیبل چھ ٹھیک چھ ہیلو ہاں جی بالکل تو کال چکم دے ڈراپ شو نو بالکل حال تک تسا چکم دے ہر کاسمیٹک جن سر کی ضرور چکم دے اویلیبل چھ ڈیرا مننا دی کال کو ولی پروگرام کی دی کال کو یو جہان مننا ہاں جی بالکل میسجز طرف طرح سے پروگرام سے میسج ملو بغیر بعد ٹائم ہم چکم دے کم دے بیا بالکل اجازت ہاں در نو ہلو او بالکل چا میسج کرے دے ہاں جی ویچے سلام ویلکم طارق بھائی میں پلوا شاہ فرام بنو کرک ریڈیو پر آواز کلیئر ہے میری طرف سے سبا سلوا سیماب مدینہ فائقہ فاطمہ کائنات کو سلام سعید وعلیکم السلام ڈیرا مرنا چھ پروگرام سے میسج بک یو جہان مرنا دن وچ السلام علیکم زہم خان یا دا کرکنا آواز دی اوکے دی او کرک ریڈیو باندے ماسرا وچ کرک ریڈیو نوازو کی دی ماسرا دا اشما ٹول پروڈکٹ ملا وی جی شوالی ڈرم ہاؤس اینڈ ہاں حامد خان اشما کاسمیٹکس ایڈریس دا شگائے روڈ بل مقابل بابڑا آفس کرک سٹی تھینک یو میسج کے ڈیرا مننا وچ ترکی صاحب السلام علیکم کیسر موبائل زون منگل میلہ وچ ملک علاج مارکیٹ کے موسرا ٹول پروڈکٹ ملے ڈیرا مننا او دن لو جی اٹس می لالی زیمل فرام کرک اسلام طارق سر ویلکم ٹو دا شو سائیڈ ڈیرا مننا تھینک یو یو جہان مننا وعلیکم السلام لالی زیمل میسج کے ولی ڈیرا ڈیرا مننا لویا حضر سے جی پروگرام سے میسج بک السلام علیکم منیجر صاحب آواز دے اوکے دے خورین ہٹک فروم امبیری کلا سکتا ڈیرا مننا خورین ہٹک لویا خزر شی پروگرام سے میسج کبل ڈیرا ڈیرا مننا دن لوچے تارک جس بھائی ماشاء اللہ ڈیر خصہ شوک وے اللہ دے اشما ٹول اور جس کامیاب کی امین چھ مشتا دس خصہ پروگرام کبھی آئی ایم فائک اینڈ کائنات فروم لنڈی وا ڈیرا مننا لو یا خزشی یو جہان مرن اچھے پروگرام سے میسج بگو بچے السلام علیکم سرنگ یہ شو دے زبردست دو بچے میسج بنے دے پوئی نشول دا سے جی باشان دے میسج دکڑے خو صرف دے نو بنے پوئی نشول دیر مرن بچ اسلام طارق بھائی ز الہام وزیرا یو پروگرام ڈیر خوش دایو اینت سلام مزری بھائی تہ سلام ٹھیک چھو ڈیر مننا وعلیکم السلام بچ آئی ایم نادیا فرام کرک دامی فرسٹ ٹائم ایس ایم ایس دی او بچ تاتا سپیشل سلام وعلیکم السلام ڈیر مننا تو سم یو جہان مننا چھ پروگرام چھ میسج وکو وچ السلام علیکم فیضان ارمنی یما دو شیخ سلطان نہ سیدا ڈیرا مننا فیضان یو جہان مننا مو پخیل د ٹھنگ نے جگوں دے میسج وکو ہاں جی بالکل گرمی دے جگوں دے ڈیرا زیا تھا کلا ہتا سو باہر تا زئی نو بالکل ایشما سن بلاک چکم دے آغاز ضرور سی مل وئی ایشما سن بلاک چکم دے آغے بالکل دئی فیدا دا چ دو مطلب نور چکم شوگانی دی آگے نا بالکل تو سے فیس چکم دے گا نا مخ چکم دے بالکل محفوظ بھی نو بالکل کلام باہر تازہ ایشما سن بلاک کا ضرور استعمال ہوئی اور بالکل اسمر ہاں پروڈکٹ سی ایشما کاسمیٹک ہر کاسمیٹک کو جنس سر کے تو سب آسانی سے ملے جی کچر تک ہاں بالکل نہ ملے جی نو بالکل کمپنی ہیلپ لائن نمبر موجود دے ہر پروڈکٹ بندی اگر میں نے بالکل تو کال کو لیجیے 0342 311 2292 اچھا جی بالکل نن چکم پروگرام نن پروگرام کی بالکل سدو بھائی چکم دیکھے نا چاہیے کاسمیٹک دیکھو دغه په ډومیل بازار کې دی نو بالکل هغه پروګرام ته ارتلل وو خو وسو په مصرفیات په ځواني چونکه هغه د حج نه ورولګ دی نو خامہ حج کلا مطلب حج نه سګرو شي کنه نو هغه طبيعه کوم ملګری وی کنه هغه به تر دې مبارکباد لپاره نو سده وای چې کوم دغه ځکه پروګرام ته ارتلونه وای ټیک شو او دلته کاری سب چکم دی نه کاری نو خطاب سره هغه بالکل رډي وو خو مولانا سب چکم دی کنه نو هغه بالکل سو مبخیل بنو د چکم دی تلایو نو خامہ بالکل مصرفیات چکم دی نه سبا اډیز یت شوی دی نو ان شاء الله بل پروگرام کې با بل جمعې ته چکم دی پروگرام کې با ان شاء الله ضرور رضی نو بالکل سدا وای سره چکم دی په ډومیل بازار کې د اشما ټول پروډکټ کوم دی تاسو ملوي جی

0: जी जनाब, उम्मीद है कि आपकी तरफ भी मौसम आशिकाना बनना शुरू हो गया, प्यारा बनना शुरू हो गया होगा, क्योंकि डेरा में एकदम इस वक्त की तब्दीली आ चुकी है और हमेशा हमारे घंटे के अंदर ही मौसम के अंदर तब्दीली आती है। तो जनाब, आप कल के टॉपिक के ऊपर बात करेंगे और कल का जो हमारा टॉपिक था वो ये था कि जनाब फौरन लोगों को पहचान लेते हैं या कितना वक्त लगता है आपको लोगों को पहचानने के लिए, क्योंकि जनाब बहुत सारे लोगों को आप अपनी जिंदगी में बहुत प्यार से वेलकम कर रहे होते हैं, ठीक है जनाब, और आप बाज़ुकात उस शख्स के आने से एक खुशी का इजहार भी कर रहे होते हैं कि यार ये बंदा बड़ा अच्छा है, ये बंदा मेरी जिंदगी में आया है और मुझे बड़ा फायदा हो रहा है। लेकिन जैसे वक्त गुजरता है ना जनाब, वो कहते हैं ना कि हम तो हर किसी को फर्ज की कीमत क्या लगाएंगे, अलजबरा के मुताबिक 100%, हर किसी को, हर अजनबी को कहते हैं कि 100 नंबर देने चाहिए। ये आप उसके ऊपर है कि वो अपनी औकात दिखाकर बताता है कि वो भी 100 का नहीं था वो तो 10 नंबर का था, दस का था। तो कहने का मकसद ये है कि बहुत सारे लोग आपकी जिंदगी में जब आते हैं सामिन कराम, तो आपको खुशी होती है, लेकिन आपको पता नहीं होता कि वो आप लोगों के लिए कितना बड़ा अजाब लेके आ रहे हैं। आपकी जिंदगी उनकी वजह से जहन्नम बनेगी एक दिन, खुदा ना खास्ता, ठीक है जनाब। तो ये सारा कुछ आपको देखने को मिलता है, लेकिन उस वक्त तो इंसान को नहीं पता होता ना, उस वक्त बिल्कुल जी पता नहीं होता कि इसके ये बंदा कैसा होगा। एक कॉलर हमारे साथ आ चुके हैं इस वक्त और उन्हें मौका दे रहे हैं। जी अस्सलाम वालेकुम।
1: वालेकुम सलाम खलील भाई, क्या हाल है?
0: जी अल्हम्दुलिल्लाह ठीक ठाक। ना दिसो सही कौन है सर?
1: मलिक रजा गल कर रहे हैं।
0: मलिक रजा मियां वाली कुल भाई, क्या हाल है जनाब, ठीक ठाक हो?
1: कितना
0: छोटा अकबर गिन गया है या वदा अकबर गिन गया है? अकबर तो
1: छोटे गिद्या दे दोस्त नाल वदियां नु सारन में गेंद देते ने के मखंड तो पाए दे
0: तोरे दोस्त क्या दे चंगी खुशबू है के ना माड़ी खुशबू है?
1: आदे रची जाए, आदे रची जाए।
0: अच्छा जी, आज के आवाज तो सही आनी पई है बिल्कुल मियाली दी विच।
1: हां बच्ची के आज घर हम जुम्मे के बाद मैं के चलो आज प्रोग्राम लाम दे सुन लगत आई थोड़ा थोड़ा आवाज है सही छोरे थोड़ा है।
0: अच्छा जी,
1: बस समझ आनी भई।
0: चलो चलो अच्छी गाल सी, चलो अच्छी गाल ठीक है।
1: बाकी हो तबीयत से
0: करम अल्लाह दी, करम अल्लाह दे। मैं के सही तुम्हारी जिंदगी च इवें थी है कि कोई बंदा आया हुआ तो लगा हुआ की यार बड़ा चंगा है, लेकिन बाद ही पता लगे की उन्हें तुम्हारी जिंदगी जे रहा है ना वो जहन्नम बढ़ा रही थी, इवें थी है तुम्हारे ना?
1: बड़ी देर नाल समझ आंदी है।
0: अच्छा जी, उस्ताद बने होने लोग, चलाक होने लोग,
1: उस्ताद बने होने लोग,
0: ओ अपना आप इतने
1: जेड़ा बड़ा होता हो दे,
0: ओ अपना आप इतने जल्दी जहर नहीं करें दे, हैं जी?
1: बिल्कुल बिल्कुल।
0: अच्छा भैया, खैर खरिया थे सही, चंगे बदे में
1: बड़ा एहसान है, ठीक आऊं।
0: केसन को अपने दुकान ते रखो, सजा के रखो, ते लोगों को फायदे पहुंचाओ। बे प्रोडक्ट ग्लूटा वाइट क्रीम लोगों को दसो भेड़िया को के भाई बे क्रीम भी चाहते हैं 16-17 ग्राम केसन आले देने पेन 25 कुल 28 कुल 30 ग्राम, यानी कि तुम्हारी डबल फायदा है क्रीम लावण दा, यानी कि डबल
1: दीवान तक्सी तो इंशाल्लाह दो दो एक महीने ने इस बाद मेरे को तकरीबन माल ही छाड़ हो।
0: अच्छा जी, केसन
1: गर्मियां दे दे ना एक कम आइटम चल दन ना जेले गर्मियां ए 2 महीने ने इस बाद वात अगु पूरा सीजन ही क्रीम
0: दे। तो पता है आजकल दौर आ गया वे सही सोलर दा, ठीक है जी? सोलर दा दौर आ गया है तो उन नाल इन्वर्टर एसी दा भी दौर आ गया है, ਠੀਕ ਹੈ ਜਨਾਬ, ਤਾਂ ਲੋਕ ਫਜਰ ਸ਼ਾਮ ਏਸੀਆਂ ਤਾਂ ਲੈ ਸੁਣਨ, ਉਹਨਾਂ ਕੋਲ ਪਰਵਾਹ ਕੋ ਨਹੀਂ, ਵੱਧ ਨਹੀਂ ਕਰੀਮਾਂ ਤਾਂ ਅਸੀਂ ਜੂਨ ਜੁਲਾਈ ਚ ਹੀ ਲੈ ਸੂ, ਏਸੀ ਨਹੀਂ ਚੱਲਦਾ ਐਸੇ ਹੀ। ਬਹੁਤ ਸ਼ੁਕਰੀਆ ਸਹੀ, ਬਹੁਤ
1: ਮਿਹਰਬਾਨੀ,
0: ਚਲੋ ਜੀ ਬਹੁਤ ਸ਼ੁਕਰੀਆ। ਨਵਾਜ਼ ਜਨਾਬ ਰਜ਼ਾ ਆਵਾਨ ਹਮਾਰੇ ਸਾਥ ਮੌਜੂਦ ਥੇ, ਮਲਿਕ ਰਜ਼ਾ ਆਵਾਨ, ਔਰ ਯੇ ਇੱਕ ਦਫਾ ਕੇਸਨ ਕਾ ਬਹੁਤ ਜ਼ਰਾ ਸਮਾਨ ਲੈ ਕੇ ਗਏ ਥੇ, ਔਰ ਉਸਕੇ ਬਾਅਦ ਜੋ ਹੈ ਇਨਕੀ ਤਰਫ ਹਮਾਰੀ ਆਵਾਜ਼ ਆਨਾ ਜਾਣਾ ਬੰਦ ਹੋ ਗਿਆ, ਲੇਕਿਨ ਫਿਰ ਵੀ ਜਨਾਬ ਉਸ ਦਿਨ ਆਏ ਔਰ ਅਕਬਰ ਲੈ ਕੇ ਗਏ, ਅਕਬਰ ਔਰ ਜ਼ਹਰਾ ਜੀ ਜਨਾਬ, ਜੋ ਖੁਸ਼ਬੂ ਕੇ ਦਿਲ ਦਾਦਾ ਹੈ ਬਈ, ਉਹ ਜ਼ਰੂਰ ਲਗਾਏ ਨੇ ਔਰ ਆਪਣੀ ਸ਼ਾਨ ਬੜਾਇਆ ਜੀ। ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ ਲਾਲਾ, ਖਰੀ ਖਰੀਆ ਤੇ
0: ਮੁਹਤਰਮ ਉਸਤਾਦ ਜੀ, ਕੀ ਹਾਲ ਹੈ, ਚੰਗੇ ਵਦੇ ਵੇ ਤੁਸਾਂ, ਠੀਕ ਠਾਕ ਹੀ ਵੇ,
1: ਅੱਲਾ ਤੇ ਰਸੂਲ ਦਾ ਕਰਮ ਹੈ।
0: ਮੌਸਮ ਤੁਹਾਡੇ ਪਾਸੇ ਵੀ ਚੰਗਾ ਠੀਕ ਹੈ, ਕੁਝ ਹੀ ਟਾਈਮ ਕਿ ਨਾ ਸਹੀ,
1: ਚੰਗਾ ਸਹੀ, ਚੰਗਾ ਜ਼ਬਰਦਸਤ ਹੈ ਮੌਸਮ, ਅੱਛਾ ਮਾਸ਼ਾ।
0: ਅੱਛਾ ਲੱਗਦਾ ਵੀ ਬਲਾ ਕਿ ਕੋਈ ਝੜੀ ਛੜੀ, ਕੋਈ ਬੱਦਲ, ਕੋਈ ਬਾਰਿਸ਼ ਆਰਿਸ਼, ਕੋਈ ਮੂਡ ਹੈ ਜਾਂ ਇਵੇਂ ਬਸ ਸਿਰਫ ਝੜ ਬੜਾ ਕਰ।
1: ਬਿਲਕੁਲ ਇਮਕਾਨ ਹੈ, ਰਾਤ ਕੋ ਤਾਂ ਜ਼ਰੂਰ ਆਂਦੀ ਹੁੰਦੀ ਨਾ, ਕੇਸਾਂ ਦੇ ਟਾਈਮ ਬਣ ਜੇ ਤੇ ਰਾਤ ਨੂੰ ਵਜਦੀ ਹੈ,
0: ਕੇਸਾਂ ਦੇ ਟਾਈਮ ਵਿੱਚ ਰਹਿਣਾ ਰੈਡੀ ਥੀਂਦੀ ਤੇ ਰਾਤ ਨੂੰ ਵਜਦੀ ਹੋ।
1: ਹਾਂ ਉਹ ਬਾਰਿਸ਼ ਵੀ ਬਣਿਆ ਦੀ ਪਿੱਛੂ ਸੂਰਜ ਦੇ ਪਾਸ ਮਗਰਬ ਕੋਲ,
0: ਇਹ ਵੀ ਅੱਛੀ ਗੱਲ ਹੈ ਕਿ ਬਿਸਮਿਲਾ ਸਾਰੇ ਪ੍ਰੋਗਰਾਮ ਕੋਲ ਥੀ ਵੈਂਦੀ ਹੈ ਨਾ, ਮਾਹੌਲ ਬਣਾ ਲਾ ਜੁਮਾ ਨਮਾਜ਼ ਪੜ੍ਹਨ ਵਾਂਝਾ ਤੇ ਅਕਬਰ ਯਾ ਜ਼ਾਰਾ ਲਵੈ, ਤੇ ਹੁਣ ਤਾਂ ਲੱਗ ਚੁੱਕਾ ਸੀ ਨਾ ਸਹੀ।
1: ਯਾਰ ਮੈਂ ਇਹਦੀ ਐਮਰਜੈਂਸੀ ਕੋਈ ਮੇਰੀ ਬੈਟਰੀ ਜੋ ਸੜੀ ਬਣਾਵਾਂ ਗਿਆ ਭਰਪੂਰ ਸ਼ਾਇਰੀ ਤੇ ਜੁਮਾ ਭਰਪੂਰ ਪੜਾਏ।
0: ਅੱਛਾ ਅੱਛਾ, ਭਰਪੂਰ ਜੁਮਾ ਪੜਾਏ ਤੁਸਾਂ,
1: ਹੋਰ ਕਿਉਂ ਮਾਰਾ ਉਹ ਮਾਰੇ ਕਾਨਾ ਸਾਰੇ ਕੀ ਜਾਂਦੇ ਕੋਟਾਂ ਦੇ ਪੁਰਾਣੇ ਜ਼ਮਾਨੇ ਕਾਨਾ ਸਫੀਲ ਦੇ ਉੱਤੇ ਪੈਣ ਜ਼ਾਰਾ ਤੇ ਉਹਨੂੰ ਰਲੇ ਜੋੜ ਪਈ, ਤਾਂ
0: ਐਮਰਜੈਂਸੀ ਮੌਕਾ ਨਹੀਂ ਮਿਲਾ ਜ਼ਾਰਾ ਜਾਂ ਅਕਬਰ ਕੁਲਾਉਂ ਦਾ ਐਸੇ
1: ਜੁਮਾ ਮੁਬਾਰਕ, ਅੱਲਾਹ ਖੈਰ ਕਰੇ ਤੁਸੀਂ ਪੜਾਓ ਕਿ ਅਸੀਂ ਮਾਮਨਾ ਦਾ ਅੱਲਾਹ ਕਬੂਲ ਫਰਮਾਵੇ, ਬਾਰਗੀ ਦੱਸੇ
0: ਆਮੀਨ ਆਮੀਨ ਆਮੀਨ।
1: ਸਾਰੇ ਲਿਸਨਰ ਸ਼ਬੀਰ ਭਾਈ ਹੋਣਾ ਕੁੱਤੇ ਅੱਜ ਕੱਲ ਬਹਿਣੀਆਂ ਸਾਰੀਆਂ ਉਹ ਵੈਬ ਠੀਕ ਹੈ, ਫੋ ਸਾਰੀ
0: ਸਾਰੇ ਨਿਜ਼ਾਮ ਹਾਜ਼ਮਾ ਸਿਹਤ ਵੀ ਇਨਕੇ ਸਾਥ, ਜਨਾਬ ਖਾਣੇ ਕੇ ਬਾਅਦ ਆਪਕੋ ਵੀ ਬੋਝ ਸਾ ਲਗਤਾ ਹੈ, ਕਭੀ ਐਸਾ ਲਗਤਾ ਹੈ ਕਿ ਖਾਣਾ ਖਾਣੇ ਕੇ ਬਾਅਦ ਆਪਕਾ ਪੇਟ ਸੂਜ ਗਿਆ ਹੋ, ਜਾਂ ਫਿਰ ਆਪਕੋ ਲੱਗ ਰਿਹਾ ਹੋ ਕਿ ਭਾਈ ਖਾਣਾ ਫਿਰ ਸੇ ਹਲਕ ਕੋ ਆ ਰਹਾ ਹੈ, ਹਾਂਜੀ ਐਸਾ ਕਭੀ ਸੀਨ ਹੋਤਾ ਹੈ ਕਿਆ? ਅਗਰ ਹੋਤਾ ਹੈ ਤੋ ਫਿਰ ਇਸ ਕਾਲਰ ਕੇ ਬਾਅਦ ਮੈਂ ਆਪਕੋ ਬਤਾਨੇ ਲਗਾ ਹੂੰ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ।
0: ਓ ਮਾਈ ਗਾਡ, ਆਪਕੀ ਉਮਰ ਇਤਨੀ ਲੰਬੀ ਹੈ ਚੌਜੀ ਸਾਹਿਬ, ਆਪ ਯਕੀਨ ਕਰੇ ਅੱਲਾਹ ਕੋ ਜਾਨ ਦੇਣੀ ਹੈ, ਮੇਰੀ ਬਾਤ ਸੁਣੀਏਗਾ। ਮੈਂ ਅੱਜ ਮੈਨੇ ਕਿਹਾ ਸ਼ੋਅ ਕੇ ਬਾਅਦ ਮੈਂ ਨੰਬਰ ਉਠਾ ਕਰ ਅੰਕਲ ਕੋ ਕਾਲ ਕਰੂੰਗਾ ਕਿ ਚਲੇ ਕਹਾਂ ਗਏ, ਕਰਾਚੀ ਗਏ ਥੇ, ਕਹੀਂ ਆਗੇ ਤੋ ਤਹੀਂ ਪਹੁੰਚ ਗਿਆ, ਅਖਰ ਕਹਾਂ ਇਤਨਾ ਇਤਨੀ ਲੰਬੀ ਕੋਈ ਛੁੱਟੀ ਪਰ ਜਾਤਾ ਹੈ।
2: ਬਸ ਖਲੀਲ ਭਾਈ ਕਰਾਚੀ ਗਏ ਥੇ, ਉਧਰ ਬਸ ਥੋੜਾ ਸਾ ਟਾਈਮ ਜ਼ਿਆਦਾ ਲੱਗ ਗਿਆ ਹਮ ਲੋਗੋ ਕੋ।
0: ਅੱਛਾ ਜੀ, ਅਸਲ ਮੇਂ ਵੋ ਹੋਤਾ ਹੀ ਹੈ ਨਾ ਕਿ ਅੱਜ ਕੱਲ ਕਰਾਚੀ ਕਾ ਕਿਤਨਾ ਕਿਰਾਇਆ
2: ਹੈ? 7,000 ਰੁਪਿਆ
0: ਇੱਕ ਬੰਦੇ ਕਾ।
2: ਜੀ ਜੀ,
0: ਤੋ 7 ਤੋ 7 14, ਤੋ ਕਮ ਸੇ ਕਮ ਦੋ ਬੰਦੇ ਤੋ ਆਪ ਗਏ ਹੋਗੇ?
2: ਹਮ 4 ਬੰਦੇ ਗਏ ਥੇ ਭਾਈ।
0: ਤੋ 1,00,000 ਕੋ ਹੱਥ ਲਗਾ ਕਰ ਆਏ ਹੈ ਨਾ ਆਪ? ਕਰਾਚੀ ਵਾਲੇ ਹਮਾਰੇ ਵੀ ਰਿਸ਼ਤੇ ਹੈ ਨਾ, ਤੋ ਮਾਸ਼ਾਅੱਲਾ ਯਾ ਇਧਰ ਸੇ ਕੋਈ ਜਾਏ ਯਾ ਉਧਰ ਸੇ ਕੋਈ ਜਾਏ, ਤੋ ਹਫਤੇ ਕੇ ਲਿਏ ਕੋਈ ਨਹੀਂ ਜਾਤਾ, ਤੋ ਹਫਤੇ ਮੇਂ ਤੋ ਥਕਾਵਟ ਖਤਮ ਹੋ ਰਹੀ ਹੋਤੀ ਸਫ਼ਰ ਕੀ, ਤੋ ਮਾਸ਼ਾਅੱਲਾ ਆਪ ਵਾਪਸ ਆ ਗਏ ਹੈ, ਆਪਕੋ ਹਮਨੇ ਬਹੁਤ ਸਾਰਾ ਮਿਸ ਕੀਆ, ਯਕੀਨ ਕਰੇ ਜ਼ਰੂਰੀ ਨਹੀਂ ਹੋਤਾ ਕਿ ਬੰਦਾ ਜ਼ੁਬਾਨ ਸੇ ਕਹਿ ਰਹਾ ਹੋ, ਤੋ ਮੈਂ ਤੋ ਜੋ ਯੂਜ਼ਰ ਮੇਰੇ ਲਿਸਨਰ, ਆਪ ਦੇਖੇ ਇੱਕ ਦੋ ਕਸਟਮਰ ਲਿਸਨਰ, ਉਹ ਕਿਆ ਨਾਮ ਹੈ ਹਮਜ਼ਾ ਖੇਮਟਾ, ਅੱਜ ਕੱਲ ਨਹੀਂ ਆ ਰਹੇ ਸ਼ੋਅ ਮੇਂ, ਪਤਾ ਨਹੀਂ ਕਿਧਰ ਕਹਾਂ ਚਲੇ ਗਏ ਨਾ, ਅਬ ਜ਼ਰੂਰੀ ਨਹੀਂ ਹੋਤਾ ਕਿ ਬੰਦਾ ਕਿਸੀ ਕੇ ਨਾਮ ਉਠਾਏ ਕਿ ਬਈ ਕਹਾਂ ਹੈ, ਦਿਲ ਹੀ ਦਿਲ ਮੇਂ ਬੰਦ ਬਾਜ਼ੂ ਕਾ ਕੁਛ ਲਿਸਨਰਸ ਕੋ ਮਿਸ ਕਰ ਰਹਾ ਹੋਤਾ ਹੈ।
2: ਬਿਲਕੁਲ ਬਿਲਕੁਲ ਖਲੀਲ ਭਾਈ, ਬਸ ਹਮ ਆਏ, ਹਮਨੇ ਇਸ ਲਈ ਹਾਜ਼ਰੀ ਵੀ ਲਗਵਾ ਦੀ ਹੈ ਫੌਰਨ।
0: ਭਾਈ ਮੁਝੇ ਬੜੀ ਖੁਸ਼ੀ ਹੋਈ, ਯਕੀਨ ਕਰੇ ਜੁਮਾ ਕਾ ਮੁਬਾਰਕ ਦਿਨ, ਔਰ ਹਮਾਰੇ ਜੋ ਹੈ ਯੂਜ਼ਰ, ਹਮਾਰੇ ਲਵਰ ਕੇਸਨ ਕੇ ਮਾਸ਼ਾਅੱਲਾ, ਹਮਾਰੇ ਪ੍ਰੋਡਕਟ ਕੋ ਯੂਜ਼ ਕਰਨੇ ਵਾਲੇ, ਹਮਾਰੇ ਸਾਥ ਮੁਹੱਬਤ ਕਰਨੇ ਵਾਲੇ ਆ ਗਏ ਹੈ, ਤੋ ਫਿਰ ਹਮਾਰੇ ਹਰ ਬੰਦੇ ਗੁਲ, ਇੱਕ ਪ੍ਰੋਗਰਾਮ ਤੋ ਇੱਕ ਗੁਲਦਸਤਾ ਹੋਤਾ ਹੈ ਨਾ, ਠੀਕ ਹੈ।
2: ਮੈਂ ਖਲੀਲ ਭਾਈ ਦੱਸਾਂ, ਆਇਲ ਵੀ ਲੈ ਕੇ ਗਏ ਤਾਂ, ਸ਼ੈਂਪੂ ਵੀ ਲੈ ਕੇ ਗਏ, ਆਲਵਾ ਸੀਰਪ ਵੀ ਲੈ ਕੇ ਗਏ, ਉਹ ਲੋਕ ਜੋ ਮੈਨੇ ਦਿਖਾਇਆ ਤਾਂ ਉਹ ਲੋਕ ਬੜੇ ਖੁਸ਼ ਹੋ ਰਹੇ।
0: ਅੱਛਾ ਜੀ, ਉਹਨੇ ਇਸਤੇਮਾਲ ਕਰੇਂਗੇ ਤੋ ਔਰ ਜ਼ਿਆਦਾ ਖੁਸ਼ ਹੋਣਗੇ। है जी?
2: जी जी,
0: तो बहुत शुक्रिया आपका। और आप इस टॉपिक भी आजकल हम रखते हैं आप लोगों के लिए, तो टॉपिक एक ये है कि भाई बंदे को कितने टाइम में पहचान लेते हैं, चौधरी साहब कितने दिन में पहचान लेंगे बंदे को?
2: बंदे को कितने दिन में? क्या बंदे को एक घंटे के अंदर पहचान का पता लग जाता है?
0: वो कैसे
2: खलील भाई,
0: हमने तो इतने लोग चूना लगा जाते हैं, छह छह दस दस महीने बाद, एक साल बाद, दो साल बाद, हमें तो इतने लोगों ने चूना लगाया, हम तो उनको बड़ा मासूम समझते थे, हमें तो एक साल तक उनकी समझ नहीं आई।
2: खलील भाई, जिसकी आंख भी हिल जाएंगे और मुंह भी हिल जाएगा वो बंदे की पहचान हो जाएगी। जो बंदा ज्यादा है ना, ज्यादा लेस बोल रहा होगा उस वाले वो बंदा तुम्हें काट रहा होगा।
0: अच्छा साहब, आंदा जो है ना, मैं आपको फिर बुलाऊंगा जब कोई नया बंदा मेरी जिंदगी में आएगा ना, तो मैं 10 मिनट उसके साथ बिठवा कर आपने फिर मुझे बताना है कि खलील भाई इसने क्या करना है आपके साथ आगे जाकर।
2: खलील भाई हाजिरी लगाऊंगा, इंशाल्लाह लगाऊंगा।
0: ठीक हो गया जनाब, बहुत शुक्रिया आपका मोहतरम। और कुछ कहेंगे?
2: तमाम सुनने वाले जितने भी बहन भाइयों को भी सलाम, और खलील भाई आपको भी बहुत दूर।
0: ओके जनाब, बहुत शुक्रिया जनाब, थैंक यू सो वेरी मच। अच्छा जी, बात हम कर रहे थे कि भाई खाना खाने के बाद, हाँ जनाब, खाना खाने के बाद

ਤੈਕੂ ਯਾਦ ਹੋ ਸੀ ਦਿਲਦਾਰ ਮਿਠਾ ਤੈਕੂ ਯਾਦ ਹੋ ਸੀ ਤੈਕੂ ਆਖੇ ਹਮ ਦਿਲਦਾਰ ਮਿਠਾ ਤੂੰ ਛੋੜ ਵੈਸੇ ਵਲ ਵਲ ਕੁਰਆਨ ਤੇ ਹੱਥ ਨਾ ਰੱਖ ਨਾ ਕਸਮਾ ਪਾ ਤੂੰ ਛੋੜ ਵੈਸੇ ਕੁਝ ਸੋਚ ਸਮਝ ਕੇ ਫੈਸਲਾ ਕਰ ਨਾ ਜੋਸ਼ ਦਿਖਾ ਤੂੰ ਛੋੜ ਵੈਸੇ ਕਰ ਸ਼ਾਕਿਰ ਕੂ ਬਰਬਾਦ ਸਜਣ ਬਸ ਲੋਕ ਖਿਲਾ ਤੂੰ ਛੋੜ ਵੈਸੇ ਅਸਲਾਮੁ ਅਲੈਕੁਮ ਅਸਲਾਮੁ ਅਲੈਕੁਮ ਪਾਕਿਸਤਾਨ ਅਸਲਾਮੁ ਅਲੈਕੁਮ ਖੈਬਰ ਪਖਤੂਨਖਵਾ ਜਿੱਥਾ ਜਿੱਥਾ ਵੀ ਮੇਰੀ ਆਵਾਜ਼ ਵਹਿੰਦੀ ਪਈ ਅਮਨ ਦੀ ਆਵਾਜ਼ ਮੁਹੱਬਤ ਦੀ ਆਵਾਜ਼ ਉੱਥੇ ਹੀ ਖੁਸ਼ੀਆਂ ਘਰ ਕੀਤੀ ਪਏ ਉਸਨ ਸੋਹਣੀ ਦੀਵਾਰ ਜੁਮਤੁਲ ਮੁਬਾਰਕ ਮੁਹਰਮ ਉਲ ਹਰਾਮ ਦੀ 17 ਜੁਲਾਈ ਸੰਨ 2026 ਦੀ ਹੈ 3 ਤਰੀਕ ਤੇ ਹਾੜ ਦੀ ਹੈ ਅੱਜ 18 ਤਾਰੀਖ਼।

0: ਛੱਡਾ ਮੰਗਦੇ ਤਾਂ ਛੱਡਾ ਹੀ, ਪਾਣੀ ਆਉਂਦਾ ਜੇ ਬੰਨਾ ਛੱਡਾ ਆਉਂਦਾ, ਬਾਕੀ ਚਾਹ ਜੇ ਰਹਿਣਾ ਉਹਨਾਂ ਤੋਂ ਛੱਡੀ ਕਰ ਕਹਿਣੇ ਨੇ, ਜੇ ਮਜ਼ਦੂਰ ਬਾਵੇ ਨਹੀਂ ਜਲਦੀ ਚਾਹ ਪੀਵੇ ਤੇ ਉੱਠੀ ਜਾਣ ਕੰਮ ਤੋਂ।
1: ਜੀ ਜੀ ਬਿਲਕੁਲ ਸਹੀ ਬਿਲਕੁਲ।
0: ਅੱਜ ਕੱਲ ਤਾਂ ਬਹੁਤ ਸਖਤ ਗਰਮੀ ਹੈ ਨਾ, ਆਦਮੀ ਮਰਦ ਹੈ ਜੇ ਰਹਿਣਾ, ਮਜ਼ਦੂਰ ਕੋ ਤਾਂ ਜਿਤਨਾ ਖਾਵਾ ਤੇ ਜਿਤਨਾ ਪਿਲਾ ਇਹ ਸਵਾਬ ਹੈ, ਆਖਰੇ ਦਾ ਸਵਾਬ ਹੈ।
1: ਬੇਸ਼ੱਕ ਸਹੀ, ਬੇਸ਼ੱਕ ਬੇਸ਼ੱਕ।
0: ਮਜ਼ਦੂਰ ਕੋ ਇਹਨਾਂ ਕੋ ਮਿਸੇ ਪਕਾ ਰਹੇ ਤੇ ਮਜ਼ਦੂਰਾਂ ਪਕਾ ਰਹੇ ਜੇ ਸਿਰ ਨੂੰ ਤੇ ਪਗੜੀ ਬਦੇਨ ਤੇ ਬਾਕੀ ਪਾਣੀ ਲਾਦੇ ਲਾਦੇ ਪੀਵੇ ਤੇ ਨਿੰਬੂ ਵਾਲਾ ਪਾਣੀ ਪੀਵੇ ਜੇ ਰਹਿਣੇ, ਇਹਨਾਂ ਕੋ ਗਰਮੀ ਮਹਿਸੂਸ ਨਾ ਥੀਵੇ।
1: ਬੜੀ ਮਿਹਰਬਾਨੀ ਬੜੀ। ਮੈਂ ਸਰ ਕੁੱਲ ਹਜ਼ਾਰ
0: ਰੁਪਏ ਜੋ ਮਜ਼ਦੂਰਾਂ ਨਾਲ ਰਿਆਇਤ ਕਰਨ।
1: ਅੱਛਾ, ਕੁੱਲ 1,000 ਰੁਪਏ ਦੀ ਦਿਹਾੜੀ ਹੋਵੇ ਤੇ ਅਗਰ ਉਹ ਬਿਮਾਰ ਥੇ ਵੇ ਤੇ 5,000 ਜੇ ਰਹੇ ਆਪਣੀ ਜਾਨ ਦੇ ਉੱਤੇ ਲਾਏ ਵਤੀ ਦਿਹਾੜੀ ਦੇ ਤਾਂ ਕੋਈ ਫਾਇਦਾ ਕੋ ਨਹੀਂ ਨਾ।
0: ਮੈਂ ਬਿਲਕੁਲ ਇਹ ਗੱਲ ਹੈ, ਬਸ ਮੈਂ ਆਪੇ ਕੱਲ ਮੈਂ ਡ੍ਰਿਪ ਲਵਾਈ ਬੈਠਾ ਹਾਂ ਗਰਮੀ ਦੀ ਵਜ੍ਹਾ ਕੋਲ।
1: ਅੱਲਾ ਪਾਕ ਤੇ ਕੋ ਸਿਹਤ ਕਾਮਲ ਅਤਾ ਫਰਮਾਵੇ, ਜਿੰਨੇ ਮਰੀਜ਼ ਵੀ ਅੱਲਾ ਉਹਨਾਂ ਕੋ ਵੀ ਸ਼ਿਫਾ ਦੇਵੇ।
0: ਆਮੀਨ ਆਮੀਨ। ਤੇ ਕੋਈ ਕੋਈ ਦੋਸਤ ਨੂੰ ਸਲਾਮ ਦੇ ਸਕਦੇ ਜੀ?
1: ਤੁਹਾਡਾ ਆਪਣਾ ਪ੍ਰੋਗਰਾਮ ਹੈ ਸਹੀ, ਸਲਾਮ ਫਿਰ ਕੇ ਆਓ।
0: ਨਿਮਤੁਲਾ ਰਹੀ ਕੁਤਬ ਨੇ ਟਾਂ ਕਿ ਚੁ ਹੈ ਹਾਜੀ ਸੇ ਪੁਲਾ ਕੋ ਉਮਰ ਦੇ ਜੀ ਸਲੀਮ ਕਟੀ ਖੇਲ ਹੈ ਗਰਾ ਬੁੱਢੇ ਦੀ ਵਿੱਚੋਂ ਅਤੇ ਉਹਨਾਂ ਸ਼ੇਖ ਤੇ ਵਸੀਮ ਮਵਾਨ ਹੈ ਸ਼ੇਖ ਗਰੇ ਦੀ ਵਿੱਚੋਂ ਤੇ ਰਮਜ਼ਾਨ ਕੁਲਾਚੀ ਰਣ ਰਹੀ ਦੀ ਚੁ ਸਾਦਕ ਭਾਈ ਕੀ ਨੇ ਨਿਆਮਤ ਸਿਆਲ ਤੇ ਰਮਜ਼ਾਨ ਸਿਆਲ ਕਉ ਦੀ ਵਿੱਚੋਂ ਤੇ ਖੁਰਮ ਸ਼ਹਿਜ਼ਾਦ ਸ਼ਹਿਜ਼ਾਦ ਤੇ ਮਿੱਠੋ ਨੇ ਸਲਾਮ ਤੇ ਬਾਕੀ ਰਹਿਮਾਨ ਮਸੂਦ ਕੋ ਸਲਾਮ ਅਣਵਾਲ ਨੇ ਕੋ ਪਹਾੜੀ ਕੇ ਤੇ ਬਾਕੀ ਜਿਤਨੇ ਲੋਕ ਮੇਰੀ ਆਵਾਜ਼ ਸੁਣਦੇ ਪੈਣ ਯਕਾਂ ਕੋ ਸਲਾਮ ਥੀ ਗਏ ਤੇ ਕੋਈ
1: ਵਾਲੇਕੁਮ ਸਲਾਮ ਵਾਲੇਕੁਮ ਸਲਾਮ। ਮੁਲਾਜ਼ਮ ਦੁਕਾਨਦਾਰ ਹਨ ਸਾਰੇ ਨਾਲ ਰਣਵਾਲ ਤੋਂ ਪ੍ਰੋਗਰਾਮ ਕੋ ਪਸੰਦ ਕਰਨ ਦੇ ਪੈਣ ਤੇ ਬਹੁਤ ਬਹੁਤ ਸ਼ੁਕਰੀਆ। ਤੇ ਕਾਲ ਆਉਂਦੀ ਪਈ ਦੇਖਾਂ ਮੇਰੇ ਨੰਬਰ 09635115488 ਤੇ ਦੇਖਾਂ ਰਹੇ ਹਾਂ ਕੌਣ ਸਾਰੇ ਨਾਲ। ਅਸਲਾਮ ਵਾਲੇਕੁਮ ਜੀ।
2: ਵਾਲੇਕੁਮ ਸਲਾਮ
1: ਜੀ ਵੀਰਾ।
2: ਤੁਸੀਂ ਵੀਰਾ ਹਾਲ ਲੈ?
1: ਅਲਹਮਦੁਲਿਲਾ ਸਹੀ। ਕੌਣ ਸਾਹਿਬ ਇਨ ਸਾਰੇ ਨਾਲ ਕੇਰ ਜਾ ਤੂੰ? ਕੌਣ ਸਹੀ? ਬੜੀ ਮਿਹਰਬਾਨੀ ਤੁਹਾਡੀ ਮੁਹੱਬਤ ਸਹੀ। ਜੀ ਬਿਲਕੁਲ ਚਾਹੀ ਨਾ, ਤੁਹਾਡਾ ਆਪਣਾ ਪ੍ਰੋਗਰਾਮ ਹੈ।
2: ਸਮਰਾਨ ਹੈ, ਵਸੀਮ ਹੈ, ਇਖਲਾਸ ਹੈ। ਸਲਾਮ ਦੇ ਭੈਣ।
1: ਵਾਲੇਕੁਮ ਸਲਾਮ। ਕਿਹੜਾ ਗਾਣਾ ਸੁਣਨਾ ਚਾਹੋ? ਵਾਲੇਕੁਮ ਅਸਲਾਮ।

0: फैजान भी रहा सारे नाल काल कीती पैन के पानी ये रहे पानी दे इस्तेमाल निबल पानी दे इस्तेमाल ज्यादा कीता वने ਤਾਂ ਜਿਹੜੇ ਗਰਮੀ ਦੇ ਕੋਲ ਅਸੀਂ ਬਚ ਸਕਦੇ ਹਾਂ। ਸਰਾਇਕੀ ਪ੍ਰੋਗਰਾਮ ਵਾਸਤੇ ਲੋਕ ਤੁਸੀਂ ਆਪਣੇ ਭਰਾ ਆਪਣੇ ਦੋਸਤ ਅਸ਼ਰਫ ਜੋਸ਼ੀ ਦੇ ਨਾਲ ਸੁਣਦੇ ਪਏ 09638511 5184888 ਸਾਡਾ ਕਾਲਿੰਗ ਨੰਬਰ ਲਿਖਾ ਦੇ ਹਾਂ ਕਿ ਕੱਲ੍ਹ ਸਾਨੂੰ ਆਉਂਦੀ ਪਈ ਦੇਖਾਂ ਸਾਡੇ ਨਾਲ ਕੌਣ ਅਤੇ ਕਿਹੜੇ ਜਾਤ ਹੋਈ। ਅਸਲਾਮ ਵਾਲੇਕੁਮ ਜੀ, ਅਸਲਾਮ ਵਾਲੇਕੁਮ,
1: ਅਸਲਾਮ ਵਾਲੇਕੁਮ,
0: ਵਾਲੇਕੁਮ ਅਸਲਾਮ ਰਹਿਮਤੁਲਾਹਿ ਵਬਰਕਾਤੋ।
1: ਦੁਖੀ
0: ਹਾਂ ਤੂੰ ਗਾਣਾ ਮੈਂ ਉਤਾਰਦੇ ਸੁਣਿਆ ਸੀ ਤੇ ਵਾਤ ਮੈਂ ਸੁਣਿਆ ਸਾਂ
1: ਤਾਂ ਤੁਹਾਨੂੰ ਨਹੀਂ ਪਤਾ ਨਾ ਕੀ ਕਰ

0: ਮਾਰ ਕੇ ਤੁਰ ਗਿਆ ਹੈ, ਮਲ ਹਾਲ ਵੀ ਨਚਾਇਆ।
1: ਜੀ
0: ਹੁਣ ਤਾਂ ਮੈਂ ਸੁਣਾ ਰਹੀ ਤਾ
1: ਸੁਣਾ ਰਹੀ ਤਾ ਨੇ
0: ਜੀ ਹਾਂ।

0: ਪਾਣੀ ਨਹੀਂ ਦੇਣਾ ਚਾਹੀਦਾ, ਕੋਈ ਸਾਹਿਬ ਤੇ ਫਿਕਰ ਹੋਵੇ ਉਹਦੇ ਤਲੇ ਨਾਲੇ ਬਾਜਰਾ ਜਾਂ ਕਣਕ ਜਾਂ ਰੋਟੀ ਬੋਰ ਕੇ ਰੱਖੇ ਤੇ ਨਾਸ਼ਤਾ ਕਰਕੇ ਵਜਣ ਕਿ ਪਾਣੀ ਪੀ ਕੇ ਵਜਣ ਤੇ ਖਾਣਾ ਹੀ ਖਾ ਕੇ ਵਜਣ
1: ਚਲੋ
2: ਮੈਂ ਪ੍ਰੋਗਰਾਮ ਖਤਮ ਕਰਕੇ ਤੁਹਾਨੂੰ ਕਾਲ ਕਰਨਾ। ਨਿਮਤੁਲਾ ਰਹੀ ਸਾਹਿਬਾਨ ਸਾਰੇ ਨਾਲ ਕੁਤਬ ਕਾਲੋਨੀ ਟਾਂਗ ਤੋਂ ਪ੍ਰੋਗਰਾਮ ਸੁਣੇ ਪੈਣ ਬਹੁਤ।

0: ਹੈ ਕਿ ਪ੍ਰੋਗਰਾਮ ਸੁਣਦੇ ਪਏ ਹੋਏ ਆਪਣੇ ਵੀਰਾਂ ਆਪਣੇ ਦੋਸਤ ਅਸ਼ਰਫ ਜੋਸ਼ੀ ਦੇ ਨਾਲ ਪ੍ਰੋਗਰਾਮ ਦਾ ਟਾਈਮ ਜਿਹੜਾ ਬਿਲਕੁਲ ਖਤਮ ਪਿਆ ਥੀਂਦੇ
1: ਟੁੱਟ ਨਹੀਂ ਸਕਦੀ ਤੇਰੀ ਮੇਰੀ ਯਾਰੀ।
0: ਅੱਜ ਜਿਹੜਾ ਮੈਂ ਟਾਪਿਕ ਗਿਣ ਕੇ ਆਇਆ ਉਹ ਹੈ ਇਸ ਗਰਮੀਆਂ ਦੇ ਕੋਲ ਆਪਣੇ ਚਰਿੰਦਾਂ ਕੋ ਪਰਿੰਦਾਂ ਕੋ ਔਲਾਦ ਕੋ ਕਿਵੇਂ ਬਚੇ ਸੂ। ਖੂਬਸੂਰਤ ਗਾਲੀਆਂ ਸੁਣਨ ਕੋ ਮਿਲਣ, ਖੂਬਸੂਰਤ ਕਾਲਰ ਦੇ ਰਹੇ ਮੇਰੇ ਕਾਲਰ ਬੜੇ ਬੇਸ਼ੁਮਾਰ ਕਾਲਾਂ ਕੀਤੀਆਂ ਨੇ, ਬਹੁਤ ਬਹੁਤ ਸ਼ੁਕਰੀਆ। ਮੈਂ ਫਿਰ ਆਦਿ ਮੈਂ ਪ੍ਰੋਗਰਾਮ ਵਿੱਚ ਕਾਲ ਨਾ ਚਾਹ ਸਕਾਂ, ਮੈਸੇਜ ਨਾ ਸ਼ਾਮਿਲ ਕਰ ਸਕਾਂ, ਬਹੁਤ ਬਹੁਤ ਸ਼ੁਕਰੀਆ। ਗੁਲਜਨਾਨ ਮਿੱਠਾ ਵੀ ਸਾਰਾ ਪ੍ਰੋਗਰਾਮ ਸੁਣਦੇ ਪੈਣ ਗਰਮ ਮਿੱਠੂ ਤੋਂ ਆਦਿ ਕੇ ਬਹੁਤ ਖੂਬਸੂਰਤ ਪ੍ਰੋਗਰਾਮ ਹੈ, ਖੂਬਸੂਰਤ ਆਵਾਜ਼ ਖੂਬਸੂਰਤ ਅੰਦਾਜ਼ ਗੁਲਜਨਾਨ ਮਿੱਠਾ ਬਹੁਤ।

0: ਪ੍ਰੋਗਰਾਮ ਦੇ ਆਖਰੀ ਕੇ ਮੇਰਾ ਮਾਲਕ ਸੱਚ ਦੀਆਂ ਸੋਚਾਂ ਦੇ ਹਰ ਸੋਚ ਧਿਆਨ ਦੇ ਕੰਮ ਆਵੇ
1: ਸਰਦਾਰੀ
0: ਹਰ ਬੰਦੇ ਕੋ ਇਨਸਾਨ ਬਣਾ ਇਨਸਾਨ ਇਨਸਾਨ ਦੇ ਕੰਮ ਆਵੇ ਅਰਮਾਨ ਅਰਮਾਨ ਅਰਮਾਨ ਹੋਵੇ ਅਰਮਾਨ ਅਰਮਾਨ ਦੇ ਕੰਮ ਆਵੇ ਤੇ ਤਾਰਿਕ ਜਾਨ ਜਹਾਨ ਹੋਆ ਜਿਹੜੀ ਜਾਨ ਜਹਾਨ ਦੇ ਕੰਮ ਆਵੇ ਆਪਣੇ ਫਿਰਾ ਆਪਣੇ ਦੋਸਤ ਮਿਹਬਾਨ ਅਸ਼ਰਫ ਜੋਸ਼ੀ ਕੁੜੇ ਸੋ ਜਸਤਾ ਇੱਥੇ ਰਹੋ ਖੁਸ਼ ਰਹੋ।